0: ਉਹ ਦਿਲ ਹੁੰਦੇ ਸਾਫ ਸ਼ੀਸ਼ੇ ਕਾਲੇ ਹੁੰਦੇ ਆ ਨੀ ਜਾਂਦੇ ਆਥਣੇ ਬਗਾਟੀਆਂ ਦੁਆਲੇ ਹੁੰਦੇ ਆ ਆਥਣੇ ਬਗਾਟੀਆਂ ਤੋਂ
1: ਫਿਲਮ ਬਣਾਉਣੀ ਮਿੱਤਰਾਂ ਦੀ ਲਾਈਫ ਤੇ ਚੋਟੀ ਦੀਆਂ ਵੇਲੋ ਹੋਬੀਆਂ ਨੇ ਪਾਲੀਆਂ।